0: ਘੁੰਮਕਾ ਵਜਾਇ ਲਾ ਡੋਲਾ ਘੁੰਮਕਾ ਵਜਾਇ ਲਾ
1: ਡੋਲਾ ਘੁੰਮਕਾ ਵਜਾਇ ਲਾ ਡੋਲਾ ਘੁੰਮਕਾ ਵਜਾਇ ਲਾ
0: ਹਰ ਹਰ ਮਹਾਦੇਵਾ ਈਸ਼ਵਰ ਨਾਥ ਚੰਗਾ।